0: ਜ਼ਿੰਦਗੀ ਜੀਣੇ ਆਜ ਤੇ 5-600 ਸਾਲ ਪਹਿਲੇ ਇਨਵਾਇਰਮੈਂਟ ਕੋ ਸਾਫ ਰੱਖਣੇ ਕੇ ਲਿਏ ਬੋਲਾ ਥਾ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਆਪਣੀ ਮਾਤਾ ਪਰ ਕੁਛ ਗੰਦਗੀ ਫੈਲੇ ਤਾਂ ਸਬਸੇ ਬੁਰਾ ਇਨਸਾਨ ਹਮ ਸੇ ਕੋਈ ਨਹੀਂ ਸ਼ਰਮ ਦਾ ਕੰਮ ਤਾਂ ਕੂੜਾ ਫੈਲਾਉਣਾ ਇਹ ਇੱਜ਼ਤ ਮਾਨ ਦਾ ਕੰਮ ਹੈ ਕੂੜਾ ਸੰਭਾਲਣਾ ਔਰ ਲੋਕ ਕੂੜਾ ਫੈਲਾਉਣ ਚ ਸ਼ਰਮ ਨਹੀਂ ਕਰਦੇ ਸਫਾਈ ਕਰਨ ਚ ਸ਼ਰਮ ਕਰਦੇ
1: ਇਹ ਹੈ ਪੰਜਾਬ ਪੁਲਿਸ ਕੇ ਰਿਟਾਇਰਡ DIG ਇੰਦਰਜੀਤ ਸਿੰਘ ਸਿੱਧੂ ਜਿਨ੍ਹੇ ਚੰਡੀਗੜ੍ਹ ਕੇ ਲੋਕ ਰੋਜ਼ ਸੜਕੋਂ ਕੀ ਖੁਦ ਸਫਾਈ ਕਰਤੇ ਦੇਖਤੇ ਹੈ 6 June 1938 ਕੋ ਪੰਜਾਬ ਕੇ ਸੰਗਰੂਰ ਜ਼ਿਲ੍ਹੇ ਕੇ ਇੱਕ ਫੌਜੀ ਪਰਿਵਾਰ ਮੇ ਜਨਮੇ ਇੰਦਰਜੀਤ ਸਿੰਘ ਸਿੱਧੂ ਕੋ ਵਿਰਾਸਤ ਮੇ ਮਿਲੇ ਥੇ ਦੇਸ਼ ਪ੍ਰੇਮ ਔਰ ਅਨੁਸ਼ਾਸਨ ਇੱਕ ਮੇਧਾਵੀ ਛਾਤਰ ਰਹੇ ਇੰਦਰਜੀਤ ਸਿੰਘ ਸਿੱਧੂ 1961 ਮੇ ਪੰਜਾਬ ਪੁਲਿਸ ਮੇ ਸ਼ਾਮਿਲ ਹੋ ਗਏ ਆਪਣੀ ਕਰਤਵਯ ਨਿਸ਼ਠਾ ਏਵਮ ਨਿਸਵਾਰਥ ਸੇਵਾ ਸੇ ਇਨ੍ਹਾਂ ਰਾਸ਼ਟਰਪਤੀ ਪੁਲਿਸ ਮੈਡਲ ਵੀ ਪ੍ਰਾਪਤ ਕੀਆ ਇਹ ਜਹਾਂ ਵੀ ਜਾਤੇ ਸਫਾਈ ਕੀ ਜ਼ਿੰਮੇਦਾਰੀ ਸਹਿਜਤਾ ਸੇ ਆਪਣੇ ਕੰਧੋਂ ਪਰ ਲੈ ਲੇਤੇ
2: ਸ਼ਾਦੀਆਂ ਮੇ ਜਾਣਾ ਤੋ ਕਭੀ ਵੋ ਡਿਸਪੋਜ਼ੇਬਲ ਕੱਪਸ ਮੇ ਲੋਕ ਬਸ ਪੀਪੀ ਕੇ ਐਸੇ ਹੀ ਫੇਂਕ ਦੇਤੇ ਥੇ ਯੂਜੁਅਲੀ ਉਨਕੋ ਬੋਲਤੇ ਥੇ ਕਿ ਇਸਕੋ ਉਠਾ ਕੇ ਡਸਟਬਿਨ ਮੇ ਫੇਂਕੋ ਭਾਈ ਯਹਾਂ ਪਰ ਕਿਉਂ ਰੱਖਾ ਹੈ ਦੈਟ ਇਜ਼ ਹਿਜ਼ ਨੇਚਰ ਸ਼ੁਰੂ ਸੇ ਐਸੇ ਹੀ
1: 1996 ਮੇ ਸੇਵਾ ਨਿਵ੍ਰਤੀ ਕੇ ਬਾਅਦ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਆ ਗਏ ਇੰਦਰਜੀਤ ਸਿੰਘ ਸਿੱਧੂ ਨੇ ਦੇਖਾ ਕਿ ਇੱਕ ਸਮੇਂ ਮੇ ਦੇਸ਼ ਕਾ ਸਬਸੇ ਸੁਨਿਯੋਜਿਤ ਮਾਨਾ ਜਾਣੇ ਵਾਲਾ ਸ਼ਹਿਰ ਸਵੱਛਤਾ ਮੇ ਭਾਰਤ ਕੇ ਸਰਵੋੱਚ 10 ਸ਼ਹਿਰੋ ਮੇ ਵੀ ਨਹੀਂ ਗਿਣਾ ਜਾ ਰਹਾ ਹੈ ਉਨਕੇ ਲਈ ਇਹ ਬੇਹੱਦ ਖੇਦਪੂਰਨ ਥਾ ਕਿਉਂਕਿ ਉਨ੍ਹੋਨੇ ਚੰਡੀਗੜ੍ਹ ਮੇ ਘਰ ਨਹੀਂ ਬਣਾਇਆ ਥਾ ਉਨ੍ਹੋਨੇ ਚੰਡੀਗੜ੍ਹ ਕੋ ਘਰ ਬਣਾਇਆ ਥਾ ਇੰਦਰਜੀਤ ਸਿੰਘ ਸਿੱਧੂ ਨੇ ਬੇਝਿਜਕ ਰਾਸਤੋਂ ਕੀ ਗੰਦਗੀ ਕੋ ਅਕੇਲੇ ਹੀ ਨਿਯਮਿਤ ਰੂਪ ਸੇ ਸਾਫ਼ ਕਰਨਾ ਸ਼ੁਰੂ ਕਰ ਦਿਆ
0: ਧੀਰੇ ਧੀਰੇ ਬਾਲ ਬੜਤੀ ਗਈ ਕੂੜਾ ਉਡਾਣੇ ਕੇ ਲਿਏ ਜ਼ਿਆਦਾ ਟਾਈਮ ਲਗਾ ਲਿਆ ਸ਼ਹਿਰ ਕੇ ਲਿਏ ਕੰਮ ਅਲਟੀਮੇਟਲੀ ਹੋਆ ਕਿ ਮੈਨੇ ਸ਼ਹਿਰ ਤੋਂ ਬਿਲਕੁਲ ਬੰਦ ਕਰ ਦੀ ਸਿਰਫ ਕੂੜਾ ਉਡਾਣਾ ਯਾਦ ਰਹਿ ਗਿਆ
1: ਇੱਕ ਰਿਟਾਇਰਡ DIG ਕੋ ਸੜਕੋਂ ਪਰ ਖੁਦ ਸਫਾਈ ਕਰਤੇ ਦੇਖਣਾ ਲੋਕੋਂ ਕੋ ਅਟਪਟਾ ਲਗਾ ਕਿਸੀ ਨੇ ਉਪਹਾਸ ਕਿਆ ਤੋ ਕੋਈ ਚੌਂਕ ਗਿਆ
2: ਮੇਰੇ ਦੋਸਤ ਅਭੀ ਆਤੇ ਹੈ ਮਿਲਨੇ ਕੇ ਲਿਏ ਤੋ ਵੋ ਕਹਤੇ ਹੈ ਕਿ ਅਗਰ ਹਮ ਤੁਹਾਰੇ ਨੇਬਰਹੁਡ ਮੇ ਨਾ ਹੋ ਤੋ ਹਮ ਤੋ ਇਧਰ ਹੀ ਫੇਂਕਦੇ ਹੈ ਅਬ ਹਮੇ ਜੇ ਲਗਤਾ ਕਿ ਆਪਕੇ ਫਾਦਰ ਉਠਾ ਰਹੇ ਤੋ ਹਮ ਇਧਰ ਫੇਂਕਤੇ ਨਹੀਂ
1: ਕਿਨੇ ਕੂੜਾ ਉਠਾਤੇ ਦੇਖ ਹਾਥੋਂ ਮੇ ਦਸਤਾਨੇ ਪਹਿਨਨੇ ਕੀ ਸਲਾਹ ਦੇਨੇ ਤੋ ਕਈ ਆਏ ਮਗਰ ਹਾਥ ਬਟਾਨੇ ਕੇ ਲਿਏ ਕੋਈ ਨਹੀਂ ਆਇਆ ਪਰ ਇਹ ਬਿਨਾ ਕਿਸੀ ਦਿਖਾਵੇ ਯਾ ਹਿਚਕਿਚਾਹਟ ਕੇ ਸਫਾਈ ਕੋ ਆਪਣਾ ਕਰਤਵਯ ਸਮਝ ਕਰ ਕਰਤੇ ਰਹੇ ਹੈ
0: ਮੈਂ ਇਹ ਸੜਕੇ ਔਰ ਇਹ ਪਾਰਕ ਇਹ ਪਬਲਿਕ ਪਲੇਸ ਸਾਫ਼ ਕਰਨੇ ਦੀ ਕੋਸ਼ਿਸ਼ ਕਰਤਾ ਹੂੰ ਤਾਂ ਕਿ ਬਾਕੀ ਲੋਕ ਵੀ ਦੇਖ ਲੈ ਕਿ ਬਈ ਇਹ ਖਾਲੀ ਹਾਲ ਸੇ ਕਾਮ ਕਰ ਰਹਾ ਹੈ ਹਮ ਵੀ ਲੱਗ ਜਾਏ ਇਨਕੇ ਸਾਥ ਔਰ ਪਬਲਿਕ ਪਲੇਸ ਕੋ ਸਾਫ਼ ਕਰ ਲੇ
2: ਲੇਕਿਨ ਜਬ ਪਦਮ ਸ਼੍ਰੀ ਮਿਲਾ ਹੈ ਤੋ ਉਹੀ ਲੋਕ ਜੋ ਮੁਝੇ ਬੋਲਤੇ ਥੇ ਕਿ ਇਹ ਕਿਆ ਕਰ ਰਹਾ ਹੈ ਯਾ ਵਾਟ ਇਜ਼ ਯੋਰ ਡੈਡ ਡੂਇੰਗ ਹੈ ਉਨਕਾ ਐਟੀਟਿਊਡ ਮੇ ਚੇਂਜ ਮੈਨੇ ਦੇਖਾ ਮੈਂ ਆਮ ਰੀਅਲੀ ਪ੍ਰਾਊਡ ਆਫ ਹਿਮ
1: ਸਰਦਾਰ ਇੰਦਰਜੀਤ ਸਿੰਘ ਸਿੱਧੂ ਪਦਮਸ਼੍ਰੀ 2026 ਕੋਟੀ ਕੋਟੀ ਨਮਸਕਾਰ